0: ਸਾਡੀ ਨਿੱਕੀ ਲੜੀਆਂ
1: ਕਾਰੀ ਕਾਰੀ ਪਿਆਰੀ ਪਿਆਰੀ ਮਸਵਾਰੀ ਰਤਨਾਰੀ ਲੱਗ ਤੱਕ ਕਟਾਰੀ ਨਿਆਰੀ ਕਜਦਾਰੀ ਲੱਗੀਆਂ ਰਾਜੇ ਮਹਾਰਾਜੇ ਸਭ ਸਾਜੇ ਬਾਜੇ ਗਾਜੇ ਲਾਏ ਭੇਡ ਉਪਹਾਰ ਤਲਵਾਰ ਨੇ ਕਿਧਨੀਆਂ ਫਿਰ ਫਿਰ ਧੀਰੇ ਧੀਰੇ ਫਿਰ ਕੇ ਫਿਰ ਕੇ ਚੈ ਸਾਦਾ ਸਹੀ ਦਾਦਾ ਸਹੀ ਚੋਮ ਚੋਮ ਚੋਮ ਚਨਾ ਨਾ ਨਾ ਚੋਮ ਚੋਮ ਚਨਾ ਨਾ ਨਾ ਚੋਮ ਚੋਮ ਚਨਾ ਨਾ ਨਾ ਚੋਮ ਚੋਮ